0: চলে মেলে সাবন ধোলে কিতলি মলমল ধোঁয়া সিনে অন্দর দাগ রঞ্জুদা বেঠি দেখা দতিনে রোয়া সামেইন হুনে তো সুনদে বেহাবে সাই মোহাম্মদ জুম্মন দি আওয়াজ সাই সচল সরমস দা কলাম সামেইন কুদ ফিক্রে কই খাস মৌকে তে বোলে রঞ্জন তে বাদ চ মৌকা বা মৌকা ভর ভর বোলে চ নাল লোকি দে জবান তে চড় গেন এই যে ফিক্রে অখাণ সড়ে পেন্দে অখাণ দুনিয়া হর জবান চ মৌজুদ হন তে ইনসান দে খাস তজর্বিয়ান তে ডুঘে মুশাহিদিয়ান দা নিচোড় হন ਅਖਾਣ ਲੋਕਾਂ ਦੀ ਰੋਜ਼ਮਰਾ ਗੱਲ ਮੁਹਾਰ ਦੇ ਮੁਤਾਬਕ ਹੁੰਦੇ ਨੇ ਮਿਸਾਲ ਦੇ ਤੌਰ 'ਤੇ ਉੱਠੀ ਆਪਣੇ ਸਗੇ ਲਾਂਗਤ ਗੋਡੀਆਂ ਕੋ ਉਹਦੇ ਅਗੂੰ ਰੋਵਣ ਅੱਖੀਂ ਦਾ ਜ਼ਿਆਨ ਵਖੈਰਾ ਸਰਾਇਕੀ 'ਚ ਅਖਾਣ ਅਤੇ ਮੁਹਾਵਰਿਆਂ ਦੇ ਮੌਜੂਦ 'ਤੇ ਪੇਸ਼ ਕਰਦੇ ਪਏ ਸਈ ਓ ਪੀ ਆਨੰਦ ਇੱਕ ਮਾਲੂਮਾਤੀ ਜਾਇਜ਼ਾ
1: ਇਹ ਗੱਲ ਵੀ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਅਵਾਮੀ ਅਦਬ ਯਾਨੀ ਲੋਕ ਸਾਹਿਤ ਮੁੰਡ ਕਦੀਮ ਕਨੂੰ ਦੁਨੀਆਂ ਦੀ ਹਰ ਕੌਮ ਦੇ ਬੰਦਿਆਂ ਦੇ ਦਿਲਾਂ ਦੇ ਖਿਆਲਾਂ ਵਿਲੋੜਾਂ ਅਤੇ ਤਜਰਬਿਆਂ ਨੂੰ ਜ਼ਾਹਿਰ ਕਰਨ ਦਾ ਸਭ ਤੋਂ ਚੰਗਾ ਵਸੀਲਾ ਰਹੇ ਇਹ ਲੋਕ ਸਾਹਿਤ ਵਿੱਚ ਸ਼ਾਮਿਲ ਲੋਕ ਕਹਾਣੀਆਂ ਗਾਵਣ ਪੁਲਾਣੇ ਭੁੱਖੇ ਅਤੇ ਪਹਾਕੇ ਇੱਕ ਤਰ੍ਹਾਂ ਨਾਲ ਜ਼ਿੰਦਗੀ ਦੇ ਤਜਰਬਿਆਂ ਦਾ ਨਿਚੋੜ ਅਤੇ ਦਿਲ ਦੇ ਖਿਆਲਾਂ ਦੀ ਤਸਵੀਰ ਮੰਨੇ ਵੇ ਨੇ ਇਹਨਾਂ ਨੂੰ ਆਮ ਲੋਕ ਆਪਣੀ ਆਮ ਅਤੇ ਸਾਦੀ ਬੋਲੀ ਵਿੱਚ ਆਪਣੇ ਆਪ ਤਿਆਰ

ਕਰਕੇ ਇੱਕ ਦੂਜੇ ਦੇ ਸਾਹਮਣੇ ਰੱਖੇ ਨੇ ਅਤੇ ਇਹ ਤਰ੍ਹਾਂ ਨਾਲ ਇਹ ਕੁਝ ਸਿਆਣੇ ਬੰਦਿਆਂ ਦੇ ਮੂੰਹਾਂ ਵਿੱਚੋਂ ਨਿਕਲ ਕੇ ਲੋਕ ਬੋਲੀ, ਲੋਕ ਸਾਹਿਤ ਅਤੇ ਅਖੀਰ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਨੇ। ਇਹਨਾਂ ਉੱਤੇ ਕਈ ਕਿਸਮ ਦੀ ਬਣਾਵਟ ਜਾਂ ਇਲਮੀ ਕਾਬਲੀਅਤ ਦੀ ਪਾਣ ਨਹੀਂ ਚੜ੍ਹੀ ਹੁੰਦੀ, ਕਿਉਂਕਿ ਇਹ ਕਈ ਖਾਸ ਪੜ੍ਹੇ ਲਿਖੇ ਆਦਮੀ ਦੀ ਤਖਲੀਕ ਨਹੀਂ ਹੁੰਦੇ। ਇਹਨਾਂ ਦੀ ਪੈਦਾਇਸ਼ ਇੱਕ ਕੁਦਰਤੀ ਅਤੇ ਆਪ ਮੁਹਾਰੇ ਢੰਗ ਨਾਲ ਥੀਂਦੀ ਹੈ। ਹੁਣ ਲੋਕ ਸਾਹਿਤ ਦੇ ਇਹਨਾਂ ਪੰਜਾਂ ਹਿੱਸਿਆਂ ਵਿੱਚੋਂ ਜਿਹੜੇ ਆਮ ਲੋਕਾਂ ਦੀ ਜ਼ਿੰਦਗੀ ਦੇ ਬਹੁ ਨੇੜੇ ਹਨ ਉਹ ਆਖਰੀ ਦੋ ਹਿੱਸੇ ਹਨ, ਜਿਨ੍ਹਾਂ ਕੋਲ ਭੁੱਖੇ ਯਾਨੀ ਬੁਝਾਰਤਾਂ ਅਤੇ ਪਹਾਕੇ ਯਾਨੀ ਅਖਾਣ ਆਖਦੇ ਨੇ। ਇਹਨਾਂ ਦੋਹਾਂ ਵਿੱਚੋਂ ਵੀ ਆਖਰੀ ਯਾਨੀ ਪਹਾਕੇ ਹਰ ਆਦਮੀ ਦੀ ਜ਼ਿੰਦਗੀ ਦਾ ਬੁਨਿਆਦੀ ਹਿੱਸਾ ਹੁੰਦੇ ਨੇ, ਕਿਉਂਕਿ ਭੁੱਖਿਆਂ ਦਾ ਇਸਤੇਮਾਲ ਤਾਂ ਕੁਝ ਖਾਸ ਲੋਕਾਂ ਵਿੱਚ ਹੀ ਕੋਈ ਖਾਸ ਮੌਕਿਆਂ ਉੱਤੇ ਕੀਤਾ ਵੇਂਦੇ। ਦਰਅਸਲ ਪਹਾਕੇ ਹਰ ਇਨਸਾਨ ਦੀ ਜ਼ਿੰਦਗੀ ਦੇ ਤਜਰਬਿਆਂ ਦੇ ਨਿਚੋੜ ਗਿਣੇ ਮਿੱਥੇ ਲਫ਼ਜ਼ਾਂ ਵਿੱਚ ਕੁਝ ਨੁਸਖਿਆਂ ਦੀ ਸ਼ਕਲ ਵਿੱਚ ਪੇਸ਼ ਕੀਤੇ ਵੇਂਦੇ ਨੇ। ਹਰ ਭੁੱਖਾ ਜਿੱਥਾਂ ਜ਼ਿੰਦਗੀ ਦੇ ਤਜਰਬੇ ਦੀ ਸਨਦ ਮੰਨਿਆ ਵੇਂਦੇ, ਉੱਥਾਂ ਉਹ ਹਰ ਆਦਮੀ ਵਾਸਤੇ ਸੋਹਣੇ ਲਫ਼ਜ਼ਾਂ ਵਿੱਚ ਦਿੱਤੀ ਹੋਈ ਨਸੀਹਤ ਵੀ ਸਾਬਿਤ ਥੀਂਦੇ। ਮਿਸਾਲ ਦੇ ਤੌਰ 'ਤੇ ਪਹਾਕਾ ਹੈ ਔਰਤ ਇਮਾਨ, ਪੁੱਤਰ ਨਿਸ਼ਾਨ ਅਤੇ ਪੈਸਾ ਗੁਜ਼ਰਾਨ। ਇਹ ਪਹਾਕੇ ਵਿੱਚ ਇਨਸਾਨੀ ਮੁਆਸ਼ਰੇ ਨੇ ਸਮਾਜ ਦੀ ਇੱਕ ਜ਼ਬਰਦਸਤ ਹਕੀਕਤ ਜਾਂ ਅਟਲ ਸੱਚਾਈ ਕੋ ਬਿਆਨ ਕੀਤਾ ਗਿਆ। ਇਹ ਲਫ਼ਜ਼ ਜਿਹੜੇ ਸਿਆਣੇ ਬੰਦੇ ਦੇ ਮੂੰਹ ਵਿੱਚੋਂ ਪਹਿਲੀ ਵਾਰ ਨਿਕਲੇ ਹੋਏ ਸਨ, ਉਹ ਹੁੰਦੀ ਜ਼ਿੰਦਗੀ ਦਾ ਤਜਰਬਾ ਤਾਂ ਹਨ ਹੀ, ਨਾਲ ਹੀ ਦੂਜਿਆਂ ਕਿਤੇ ਵੀ ਇੱਕ ਤਰ੍ਹਾਂ ਦੀ ਨਸੀਹਤ ਜਾਂ ਸਬਕ ਮੁਹੱਈਆ ਕਰੇ ਨੇ ਅਤੇ ਇਹ ਗੱਲ ਨੂੰ ਸਾਫ਼ ਤੌਰ 'ਤੇ ਜ਼ਾਹਰ ਕਰੇ ਨੇ ਕਿ ਇੱਕ ਤਹਿਜ਼ੀਬ ਯਾਫਤਾ ਮੁਆਸ਼ਰੇ ਯਾਨੀ ਸਮਾਜ ਵਿੱਚ ਔਰਤ ਦਾ ਦਰਜਾ ਕਾਫ਼ੀ ਇੱਜ਼ਤ ਅਤੇ ਮਾਣ ਵਾਲਾ ਹੁੰਦੇ। ਜਿਹੜੇ ਸਮਾਜ ਵਿੱਚ ਔਰਤ ਨੂੰ ਇੱਜ਼ਤ ਅਤੇ ਇਹਤਰਾਮ ਦੀ ਨਜ਼ਰ ਨਾਲ ਨਹੀਂ ਦਿੱਤਾ ਵੇਂਦਾ, ਉਹ ਸਮਾਜ ਬਹੁ ਹਕੀਰ ਅਤੇ ਪਸਮਾਨਦਾ ਮੰਨਿਆ ਵੇਂਦੇ। ਹਿੰਦੁਸਤਾਨ ਦੀ ਕਦੀਮ ਜ਼ੁਬਾਨ ਸੰਸਕ੍ਰਿਤ ਵਿੱਚ ਤਾਂ ਇਹ ਆਖਿਆ ਗਿਆ ਹੈ ਕਿ ਜਿੱਥਾਂ ਔਰਤ ਦੀ ਜ਼ਿੰਦਗੀ ਔਰਤ ਦੀ ਇੱਜ਼ਤ ਕੀਤੀ ਵੇਂਦੀ ਹੈ, ਉੱਥਾਂ ਹੀ ਫਰਿਸ਼ਤੇ ਵਸਦੇ ਨੇ। ਉਵੇਂ ਵੀ ਇਹ ਇੱਕ ਹਕੀਕਤ ਹੈ ਕਿ ਦੁਨੀਆਂ ਵਿੱਚ ਜਿੱਤੀ ਵੀ ਪੀਰ, ਪੈਗੰਬਰ, ਅਵਤਾਰ, ਔਲੀਆ, ਰਾਜੇ, ਸ਼ਹਿਨਸ਼ਾਹ, ਸੰਤ ਅਤੇ ਸੂਫੀ ਥੇਨ, ਉਹਨਾਂ ਸਾਰਿਆਂ ਕੋਲ ਪੈਦਾ ਕਰਨ ਵਾਲੀ ਔਰਤ ਜ਼ਾਤ ਹੀ ਤਾਂ ਹੈ। ਦਰਅਸਲ ਹੀ ਦੁਨੀਆਂ ਜਾਂ ਕਾਇਨਾਤ ਵਿੱਚ ਜੇ ਮਰਦ ਕਈ ਹੱਦ ਤੱਕ ਹੂੰ ਕਾਦਰ ਦੀ ਨੁਮਾਇੰਦਗੀ ਕਰੇਂਦੇ ਤਾਂ ਔਰਤ ਕੁਦਰਤ ਦੀ ਨੁਮਾਇੰਦਗੀ ਕਰੇਂਦੀ ਹੈ। ਇਹ ਜ਼ਾਤ ਮਖਲੂਕ ਦੀ ਉਹ ਪਾਕ ਅਤੇ ਦਿਲਫਰੀਬ ਹਸਤੀ ਹੈ ਜਿਹੜੀ ਮੁਹੱਬਤ, ਸ਼ਫਕਤ ਅਤੇ ਕੁਰਬਾਨੀ ਦਾ ਮੁਜੱਸਮਾ ਹੁੰਦੀ ਹੈ। ਹਿੰਦੀ ਵਿੱਚ ਸ਼ੱਕ ਨਹੀਂ ਕਿ ਕੁਝ ਔਰਤਾਂ ਆਪਣੇ ਕਿਰਦਾਰ ਦੀ ਵਜ੍ਹਾ ਨਾਲ ਇਹ ਮਿਆਰ ਉੱਤੇ ਪੂਰੀਆਂ ਨਹੀਂ ਉਤਰਦਿਆਂ, ਪਰ ਸਾਡੇ ਖਿਆਲ ਵਿੱਚ ਇਹਦੀ ਵਜ੍ਹਾ ਕੁਝ ਖਾਸ ਹਾਲਾਤ ਅਤੇ ਮਜਬੂਰੀਆਂ ਥੀ ਸਕਦੇ ਨੇ। ਕਈ ਵਾਰੀ ਤਾਂ ਇਹ ਹਾਲਤ ਵਾਸਤੇ ਖੁਦ ਮਰਦ ਜ਼ਿੰਮੇਵਾਰ ਹੁੰਦੇ ਨੇ, ਵਰਨਾ ਔਰਤ ਜ਼ਾਤ ਜੇ ਇਨਸਾਨ ਦੀ ਜ਼ਿੰਦਗੀ ਵਿੱਚ ਮਾਂ, ਭੈਣ ਅਤੇ ਧੀ ਦਾ ਰੋਲ ਅਦਾ ਨਾ ਕਰੇ ਤਾਂ ਦੁਨੀਆ ਇੱਕ ਤਰ੍ਹਾਂ ਖੌਫਨਾਕ ਜੰਗਲ ਬਣ ਵਈਏ। ਇਹ ਵਾਸਤੇ ਇਹ ਦੁਨੀਆ ਅਤੇ ਇਨਸਾਨੀ ਜ਼ਿੰਦਗੀ ਵਿੱਚ ਜੋ ਖੂਬਸੂਰਤੀ ਅਤੇ ਦਿਲਚਸਪੀ ਨਜ਼ਰ ਆਉਂਦੀ ਹੈ ਉਹ ਸਭ ਔਰਤ ਦੀ ਬਦੌਲਤ ਹੈ। ਇਹ ਅਕਸਰ ਦੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਅਤੇ ਕੁਝ ਮਜ਼ਹਬੀ ਰਹਿਨੁਮਾ ਔਰਤ ਜ਼ਾਤ ਨੂੰ ਆਪਣੀ ਜ਼ੋਹਦ ਪ੍ਰਸਤੀ ਜਾਂ ਰੂਹਾਨੀ ਤਰੱਕੀ ਵਿੱਚ ਰੁਕਾਵਟ ਸਮਝਦੇ ਨੇ। ਦਰਅਸਲ ਕਹਿੰਦੀ ਵੀ ਰੂਹਾਨੀ ਤਨਜ਼ਲੀ ਜਾਂ ਇਖਲਾਕੀ ਪਸਤੀ ਦੀ ਵਜ੍ਹਾ ਕੋਈ ਔਰਤ ਨਹੀਂ ਹੁੰਦੀ, ਹੂੰ ਆਦਮੀ ਦੀ ਆਪਣੀ ਕਮਜ਼ੋਰੀ ਹੁੰਦੀ ਹੈ। ਦੁਨੀਆ ਦੀ ਤਾਰੀਖ ਵਿੱਚ ਇਹੋ ਜਿਹੀਆਂ ਕਈ ਔਰਤਾਂ ਵੀ ਗੁਜ਼ਰੇ ਜਿਨ੍ਹਾਂ ਕਈ ਇਨਸਾਨਾਂ, ਦਰਵੇਸ਼ਾਂ ਤਾਂ ਫਕੀਰਾਂ ਨੂੰ ਇਖਲਾਕੀ ਪਸਤੀ ਤੋਂ ਬਚਾਇਆ ਹੈ। ਉਹਨਾਂ ਵਿੱਚੋਂ ਕਈ ਔਰਤਾਂ ਤਾਂ ਕਈ ਮਰਦਾਂ ਨੂੰ ਹਕੀਕਤ ਅਤੇ ਮਾਰਫਤ ਦੇ ਰਸਤੇ ਉੱਤੇ ਚੱਲਣ ਦੀ ਵੀ ਤਲਕੀਨ ਕੀਤੀ ਹੈ। ਇਹ ਤਰ੍ਹਾਂ ਅਸਾਂ ਬਗੈਰ ਕਈ ਹਿਚਕਚਾਹਟ ਦੇ ਆਖ ਸਕਦੇ ਹਾਂ ਕਿ ਔਰਤ ਤਨਜ਼ਲੀ ਜਾਂ ਗਿਰਾਵਟ ਦਾ ਸਮਾਨ ਨਹੀਂ ਬਲਕਿ ਇਨਸਾਨ ਦਾ ਈਮਾਨ ਹੈ। ਹੁਣੀ ਪਹਾਕੇ ਦੇ ਦੂਜੇ ਹਿੱਸੇ ਵਿੱਚ ਹਕੀਕਤ ਉੱਤੇ ਵੀ ਕੁਝ ਗੌਰ ਕਰਨਾ ਜ਼ਰੂਰੀ ਹੈ। ਇਹਦੇ ਵਿੱਚ ਇਹ ਦੱਸਿਆ ਗਿਆ ਕਿ ਪੁੱਤਰ ਨੂੰ ਇਨਸਾਨੀ ਸਮਾਜ ਵਿੱਚ ਖਾਨਦਾਨ ਦੀ ਨਿਸ਼ਾਨੀ ਸਮਝਿਆ ਵੇਂਦੇ, ਕਿਉਂਕਿ ਮਰਦ ਦੀ ਜ਼ਿਆਦਾ ਅਹਿਮੀਅਤ ਮੰਨਣ ਵਾਲੇ ਇਹ ਸਮਾਜ ਵਿੱਚ ਖਾਨਦਾਨ ਦਾ ਸਿਲਸਿਲਾ ਅਕਸਰ ਨਰੀਨਾ ਔਲਾਦ ਯਾਨੀ ਪੁੱਤਰ ਨਾਲ ਚੱਲਦੇ। ਉਵੇਂ ਵੀ ਅਕਸਰ ਇਨਸਾਨੀ ਸਮਾਜ ਅਤੇ ਖਾਸ ਕਰਕੇ ਹਿੰਦੁਸਤਾਨੀ ਅਤੇ ਪੰਜਾਬੀ ਸਮਾਜ ਵਿੱਚ ਪੁੱਤਰ ਨੂੰ ਖਾਨਦਾਨ ਦੀ ਇੱਜ਼ਤ ਅਤੇ ਗੈਰਤ ਦਾ ਰਾਖਾ ਅਤੇ ਘਰ ਦਾ ਕਮਾਊ ਫਰਦ ਮੰਨਿਆ ਵੇਂਦੇ। ਉਹਦੇ ਮੁਕਾਬਲੇ ਵਿੱਚ ਧੀ ਨੂੰ ਪਰਾਇਆ ਧਨ ਅਤੇ ਮਾਲੀ ਤੌਰ 'ਤੇ ਇੱਕ ਬੋਝ ਸਮਝਿਆ ਵੇਂਦੇ। ਹਕੀਕਤ ਵਿੱਚ ਭਾਵੇਂ ਪੁੱਤਰ ਅਤੇ ਧੀ ਬੇਹੱਦ ਹੋਣਹਾਰ, ਪਰ ਚੂੰਕਿ ਧੀ ਨੇ ਇੱਕ ਜਹਾੜੇ ਸਾਡੀ ਸਮਾਜੀ ਰਸਮ ਦੇ ਮੁਤਾਬਿਕ ਪਰਾਏ ਘਰ ਵੰਜਣਾ ਹੁੰਦੇ ਅਤੇ ਹੁਣ ਕੋ ਕੁਝ ਦਾਜ ਦਿੱਤੇ ਦੀ ਸ਼ਕਲ ਵਿੱਚ ਵੀ ਕਾਫ਼ੀ ਕੁਝ ਦੇਵਣਾ ਪਾਉਂਦੇ, ਇਹ ਵਾਸਤੇ ਸਮਾਜੀ ਤਕਾਜ਼ੇ ਦੇ ਮੁਤਾਬਿਕ ਪੁੱਤਰ ਭਾਵੇਂ ਸੱਤ ਜਾਂ ਡਾਹ ਹੋਵੇ ਤਾਂ ਵੀ ਦੁਨੀਆ ਤਾਂ ਵੀ ਉਹਨਾਂ ਕੋਲ ਖੁਸ਼ਹਾਲੀ ਦਾ ਬਾਇਸ ਅਤੇ ਧੀ ਭਾਵੇਂ ਹਿੱਕ ਹੋਵੇ ਤਾਂ ਵੀ ਹੁਕੂ ਬੋਝ ਮੰਨਿਆ ਵੇਂਦੇ। ਸਾਰੇ ਸਮਾਜ ਦੇ ਨਜ਼ਰੀਏ ਦੀ ਝਲਕ ਸਾਡੇ ਰੀਤਾਂ, ਰਸਮਾਂ ਅਤੇ ਲੋਕ ਗੀਤਾਂ
ਵਿੱਚ ਵੀ